0: John.
1: Oh, I mean, Greece is the word.
0: And D.
2: Yeah.
0: Northwest Arkansas's morning show for 30 years.
2: Perfect.
0: And now in afternoon.
2: Oh, gross.
0: The John and Deke Show on 94.9 Radio John Deke.
3: ਇੱਕ ਐ ਸਾਡੀ ਆਸ਼ਾ ਜਿਹਨੇ ਸਾਡੀਆਂ ਸੁੱਖ ਸਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ।